0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਦਿਨ ਦੀ ਸ਼ੁਰੂਆਤ ਇੱਕ ਵਧੀਆ ਵਿਚਾਰ ਦੇ ਨਾਲ। ਕਿਸੇ ਨੇ ਕਿਹਾ ਹੈ ਕਿ ਤੁਹਾਡਾ ਸਮਾਂ ਇੱਕ ਸਿੱਕੇ ਦੀ ਤਰ੍ਹਾਂ ਹੈ, ਕਿਸੇ ਦੂਜੇ ਨੂੰ ਇਸ ਨੂੰ ਖਰਚਣ ਦਾ ਮੌਕਾ ਨਾ ਦਿਓ। ਆਓ ਜਾਣਦੇ ਹਾਂ ਅੱਜ ਦੇ ਪ੍ਰੋਗਰਾਮ ਦੀ ਤਫਸੀਲ। ਅੱਜ ਤੁਸੀਂ ਸੁਣੋਗੇ ਵਾਰਤਾ ਜਿਸ ਦਾ ਵਿਸ਼ਾ ਹੈ ਪ੍ਰਦੂਸ਼ਣ ਰਹਿਤ ਵਾਤਾਵਰਣ। ਵਾਰਤਾਕਾਰ ਹੋਣਗੇ ਪਰਮਜੀਤ ਸਿੰਘ ਮੱਕੜ। ਇਸ ਤੋਂ ਬਾਅਦ ਇੱਕ ਆਵਾਜ਼ ਲੜੀ ਹੇਠ ਜਗਜੀਤ ਸਿੰਘ ਦੀ ਆਵਾਜ਼ ਵਿੱਚ ਗੀਤ ਵੀ ਸੁਣਵਾਏ ਜਾਣਗੇ। ਪਰ ਸਭ ਤੋਂ ਪਹਿਲਾਂ ਅੱਜ ਦੇ ਦਿਨ ਵਿਸ਼ੇਸ਼ ਬਾਰੇ ਕੁਝ ਗੱਲਾਂ ਕਰ ਲੈਂਦੇ ਹਾਂ। 26 ਜੁਲਾਈ ਨੂੰ ਹਰ ਸਾਲ ਇੰਟਰਨੈਸ਼ਨਲ ਡੇ ਫੋਰ ਦਾ ਕੰਜ਼ਰਵੇਸ਼ਨ ਆਫ ਦਾ ਮੈਂਗਰੋਵ ਇਕੋਸਿਸਟਮ ਭਾਵ ਅੰਤਰਰਾਸ਼ਟਰੀ ਮੈਂਗਰੋਵ ਇਕੋਸਿਸਟਮ ਸੰਭਾਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਯੂਨੈਸਕੋ ਨੇ 2015 ਵਿੱਚ ਮਨਜ਼ੂਰੀ ਦਿੱਤੀ ਸੀ ਤੇ 2016 ਤੋਂ ਇਸ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਮੈਂਗਰੋਵ ਉਹ ਵਿਸ਼ੇਸ਼ ਰੁੱਖ ਤੇ ਝਾੜੀਆਂ ਨੇ ਜੋ ਖਾਰੇ ਪਾਣੀ ਵਿੱਚ ਉੱਗਦੇ ਨੇ ਤੇ ਧਰਤੀ ਤੇ ਸਮੁੰਦਰ ਦੀ ਹੱਦ ਉੱਤੇ ਪਾਏ ਜਾਂਦੇ ਨੇ। ਇਹ ਗਰਮ ਤੇ ਉਪਗਰਮ ਖੇਤਰਾਂ ਵਿੱਚ 123 ਤੋਂ ਵੱਧ ਦੇਸ਼ਾਂ ਵਿੱਚ ਫੈਲੇ ਹੋਏ ਨੇ। ਇਹਨਾਂ ਦੀਆਂ ਜੜ੍ਹਾਂ ਖਾਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਲਹਿਰਾਂ ਤੇ ਤੂਫਾਨਾਂ ਨਾਲ ਲੜ ਸਕਦੀਆਂ ਨੇ ਤੇ ਤੱਟ ਨੂੰ ਮਜ਼ਬੂਤ ਬਣਾਉਂਦੀਆਂ ਨੇ। ਮੈਂਗਰੋਵ ਬਹੁਤ ਵੱਡੀਆਂ ਇਕੋਲੋਜੀਕਲ ਸੇਵਾਵਾਂ ਪ੍ਰਦਾਨ ਕਰਦੇ ਨੇ। ਇਹ ਬਾਇਓਡਾਇਵਰਸਿਟੀ ਜਿਵੇਂ ਮੱਛੀਆਂ, ਝੀਂਗਾ, ਪੰਛੀਆਂ ਤੇ ਹੋਰ ਬਹੁਤ ਸਾਰੇ ਜੀਵਾਂ ਲਈ ਨਰਸਰੀ ਵਜੋਂ ਕੰਮ ਕਰਦੀਆਂ ਨੇ। ਦੁਨੀਆ ਭਰ ਵਿੱਚ ਲੱਖਾਂ ਲੋਕ ਲੱਕੜ, ਮੱਛੀ, ਦਵਾਈਆਂ ਤੇ ਹੋਰ ਉਤਪਾਦਾਂ ਲਈ ਮੈਂਗਰੋਵ ਉੱਤੇ ਨਿਰਭਰ ਨੇ। ਪਰ ਦੁੱਖ ਦੀ ਗੱਲ ਇਹ ਹੈ ਕਿ ਮੈਂਗਰੋਵ 3 ਤੋਂ 5 ਗੁਣਾ ਤੇਜ਼ੀ ਨਾਲ ਗਾਇਬ ਹੋ ਰਹੇ ਨੇ। ਪਿਛਲੇ 40 ਸਾਲਾਂ ਵਿੱਚ ਉਹਨਾਂ ਦਾ ਖੇਤਰ ਅੱਧਾ ਰਹਿ ਗਿਆ। ਇਸ ਲਈ ਤਟਵਰਤੀ ਭਾਈਚਾਰਿਆਂ ਦੇ ਰੁਜ਼ਗਾਰ, ਭੋਜਨ ਸੁਰੱਖਿਆ ਤੇ ਜਲਵਾਯੂ ਪ੍ਰਭਾਵਿਤ ਹੋ ਰਹੇ ਨੇ। ਬਹੁਤ ਸਾਰੇ ਦੇਸ਼ ਰੋਪਣ ਤੇ ਰੀਸਟੋਰੇਸ਼ਨ ਪ੍ਰੋਗਰਾਮ ਚਲਾ ਰਹੇ ਨੇ। ਭਾਰਤ ਵਿੱਚ ਵੀ ਸੁੰਦਰਵਨ ਵਰਗੇ ਮਸ਼ਹੂਰ ਮੈਂਗਰੋਵ ਨੇ ਜੋ ਵਿਸ਼ਵ ਵਿਰਾਸਤ ਹੈ। ਮੈਂਗਰੋਵ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤੇ ਪ੍ਰਦੂਸ਼ਣ ਘਟਾਉਣ ਵੱਲ ਧਿਆਨ ਦਿੱਤਾ ਜਾਵੇ। ਮੈਂਗਰੋਵ ਸਾਡੀ ਧਰਤੀ ਤੇ ਸੁਰੱਖਿਆ ਕਵਚ ਹੈ। ਇਹਨਾਂ ਨੂੰ ਬਚਾਉਣਾ ਮਾਤਰ ਇੱਕ ਵਾਤਾਵਰਣੀ ਲੋੜ ਨਹੀਂ ਸਗੋਂ ਭਵਿੱਖ ਦੀਆਂ ਪੀੜ੍ਹੀਆਂ ਲਈ ਵੀ ਜ਼ਰੂਰੀ ਹੈ। ਤੇ ਆਓ ਹੁਣ ਸੁਣਦੇ ਹਾਂ ਵਾਰਤਾ ਜਿਸ ਦਾ ਵਿਸ਼ਾ ਹੈ ਪ੍ਰਦੂਸ਼ਣ ਰਹਿਤ ਵਾਤਾਵਰਣ। ਵਾਰਤਾਕਾਰ ਨੇ ਪਰਮਜੀਤ ਸਿੰਘ ਮੱਕੜ।
1: ਜਦੋਂ ਵਾਤਾਵਰਣ ਵਿੱਚ ਨੁਕਸਾਨ ਦੇ ਤੱਤ ਪ੍ਰਵੇਸ਼ ਕਰ ਜਾਂਦੇ ਹਨ ਤਾਂ ਉਸ ਨੂੰ ਪ੍ਰਦੂਸ਼ਣ ਕਹਿੰਦੇ ਨੇ। ਸਿਹਤਮੰਦ ਜੀਵਨ ਲਈ ਪ੍ਰਦੂਸ਼ਣ ਰਹਿਤ ਵਾਤਾਵਰਣ ਜ਼ਰੂਰੀ ਹੈ। ਪ੍ਰਦੂਸ਼ਣ ਕਈ ਤਰ੍ਹਾਂ ਦੇ ਹਨ। ਪਹਿਲਾਂ ਹਵਾ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਹਵਾ 'ਚ ਧੂੜ ਦੇ ਕਣਾਂ ਦਾ ਇਕੱਠਾ ਹੋ ਜਾਣਾ ਅਤੇ ਗੈਸਾਂ ਦਾ ਰਲ ਜਾਣਾ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਅਸੀਂ ਰੋਜ਼ ਜੰਗਲ ਕੱਟਦੇ ਤੇ ਸਾੜਦੇ ਹਾਂ, ਜਿਸ ਦਾ ਧੂੰਆਂ ਵਾਤਾਵਰਣ ਵਿੱਚ ਇਕੱਠਾ ਹੁੰਦਾ ਹੈ। ਖੇਤਾਂ 'ਚ ਪਰਾਲੀ ਸਾੜਨ ਨਾਲ ਵੀ ਹਵਾ ਪ੍ਰਦੂਸ਼ਣ ਹੁੰਦਾ ਹੈ। ਵੱਡੇ ਵੱਡੇ ਕਾਰਖਾਨਿਆਂ 'ਚੋਂ ਨਿਕਲਣ ਵਾਲਾ ਧੂੰਆਂ ਤੇ ਕੋਲਾ ਬਾਲਣ ਨਾਲ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਉਹ ਜ਼ੋਨ ਪਰਤ ਜਿਹੜੀ ਸਾਡੀ ਪ੍ਰਿਥਵੀ ਦੇ ਚਾਰੇ ਪਾਸੇ ਇੱਕ ਸੁਰੱਖਿਆਤਮਕ ਗੈਸ ਦੀ ਪਰਤ ਹੈ, ਜਿਹੜੀ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਨੁਕਸਾਨ ਦੇ ਅਲਟਰਾਵਾਇਲਟ ਕਿਰਨਾਂ ਤੋਂ ਬਚਾਉਂਦੀ ਹੈ। ਪਰ ਹਵਾ ਪ੍ਰਦੂਸ਼ਣ ਕਰਕੇ ਧਰਤੀ ਦਾ ਤਾਪਮਾਨ ਵੱਧਦਾ ਹੈ, ਕਿਉਂਕਿ ਹਵਾ 'ਚ ਘੁੱਡੀਆਂ ਜ਼ਹਿਰੀਲੀ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਮਿਥੇਨ ਅਤੇ ਨਾਈਟਰਸ ਆਕਸਾਈਡ ਦਾ ਅਸਰ ਘੱਟ ਨਹੀਂ ਹੁੰਦਾ ਤੇ ਉਹ ਓਜ਼ਨ ਪਰਤ ਨੂੰ ਪ੍ਰਭਾਵਿਤ ਕਰਦਾ ਹੈ ਜੋ ਕਿ ਨੁਕਸਾਨਦੇਹ ਹੈ। ਇਹ ਹਵਾ ਪ੍ਰਦੂਸ਼ਣ ਸਾਡੇ ਵਾਤਾਵਰਣ ਤੇ ਸਿਹਤ ਉੱਤੇ ਮਾੜਾ ਅਸਰ ਪਾਉਂਦਾ ਹੈ। ਹਵਾ 'ਚ ਪ੍ਰਦੂਸ਼ਣ ਦੀ ਮੌਜੂਦਗੀ ਨਾਲ ਮਨੁੱਖ, ਪਸ਼ੂ ਤੇ ਪੰਛੀਆਂ ਨੂੰ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਦਮਾ, ਅਸਥਮਾ, ਖੰਘ, ਦ੍ਰਿਸ਼ਟੀਹੀਨਤਾ, ਚਮੜੀ ਦੇ ਰੋਗ, ਸਟ੍ਰੋਕ, ਦਿਲ ਦੀ ਬਿਮਾਰੀਆਂ, ਕੈਂਸਰ ਤੇ ਹੋਰ ਭੈੜੀਆਂ ਬਿਮਾਰੀਆਂ ਲੱਗ ਸਕਦੀਆਂ ਹਨ। ਇਸ ਨਾਲ ਬਨਸਪਤ ਨੂੰ ਵੀ ਨੁਕਸਾਨ ਪਹੁੰਚਦਾ ਹੈ। ਪ੍ਰਦੂਸ਼ਿਤ ਹਵਾ ਵਾਲੇ ਖੇਤਰਾਂ 'ਚ ਜਦੋਂ ਬਰਸਾਤ ਹੁੰਦੀ ਹੈ ਤਾਂ ਮੀਂਹ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਗੈਸਾਂ ਅਤੇ ਜ਼ਹਿਰੀਲੇ ਪਦਾਰਥ ਘੁਲ ਕੇ ਧਰਤੀ 'ਤੇ ਆ ਜਾਂਦੇ ਹਨ, ਜਿਸ ਨੂੰ

ਕੁੰਡਲੀ ਵਰਖਾ ਕਹਿੰਦੇ ਨੇ, ਜਿਹੜੀ ਮਨੁੱਖ ਦੇ ਨਾਲ ਨਾਲ ਧਰਤੀ ਦੇ ਰਹਿੰਦੇ ਜੀਆਂ ਜੰਤਾਂ ਲਈ ਵੀ ਘਾਤਕ ਹੈ। ਹਵਾ ਪ੍ਰਦੂਸ਼ਣ ਘੱਟ ਕਰਨ ਲਈ ਕਾਰਖਾਨਿਆਂ ਚੋਂ ਧੂੰਆਂ ਕੱਢਣ ਵਾਸਤੇ ਉੱਚੀਆਂ ਚਿਮਨੀਆਂ ਲਾਈਆਂ ਜਾਣੀਆਂ ਚਾਹੀਦੀਆਂ ਨੇ। ਪਰਾਲੀ ਨੂੰ ਸਾੜਨ ਦੀ ਥਾਂ ਤੇ ਮਿੱਟੀ ਵਿੱਚ ਦੱਬ ਕੇ ਖਾਦ ਬਣਾ ਲਓ। ਜੰਗਲ ਨਾ ਵੱਡੇ ਜਾਣ, ਸਾੜੇ ਤਾਂ ਬਿਲਕੁਲ ਵੀ ਨਾ ਜਾਣ, ਬਲਕਿ ਵੱਡੀ ਤਾਦਾਦ 'ਚ ਰੁੱਖ

ਦੂਸ਼ਿਤ ਪਾਣੀ ਪੀਣ ਲਾਇਕ ਤਾਂ ਕੀ ਨਹਾਉਣ ਅਤੇ ਘਰ ਦੇ ਕੰਮਾਂ ਲਾਇਕ ਵੀ ਨਹੀਂ ਹੁੰਦਾ। ਘਰਾਂ ਦਾ ਕੂੜਾ, ਹਸਪਤਾਲਾਂ ਦਾ ਕਚਰਾ, ਸ਼ਮਸ਼ਾਨ ਅਤੇ ਪੂਜਾ ਸਮੱਗਰੀ, ਸੜਕਾਂ ਦਾ ਗੰਧ, ਕਾਰਖਾਨਿਆਂ ਦਾ ਕਚਰਾ ਨਦੀਆਂ, ਨਹਿਰਾਂ, ਸਮੁੰਦਰ ਅਤੇ ਝੀਲਾਂ 'ਚ ਵਹਾ ਦਿੱਤਾ ਜਾਂਦਾ ਹੈ, ਜਿਸ ਨਾਲ ਪਾਣੀ ਦੇ ਇਹ ਕੁਦਰਤੀ ਸੋਮੇ ਇੰਨੇ ਦੂਸ਼ਿਤ ਹੋ ਗਏ ਨੇ ਕਿ ਮਨੁੱਖ ਤਾਂ ਕੀ ਪਾਣੀ 'ਚ ਰਹਿੰਦੇ ਜੀਵ ਜੰਤਾਂ ਦਾ ਜੀਵਨ ਵੀ ਖਤਰੇ ਵਿੱਚ ਹੈ, ਕਿਉਂਕਿ ਪਾਣੀ ਪ੍ਰਦੂਸ਼ਿਤ ਹੋਣ ਨਾਲ ਪਾਣੀ 'ਚ ਆਕਸੀਜਨ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਪਾਣੀ 'ਚ ਰਹਿੰਦੇ ਜੀਆਂ ਦੀ ਮੌਤ ਹੋ ਜਾਂਦੀ ਹੈ। ਰੋਜ਼ ਟਨਾਂ ਦੇ ਹਿਸਾਬ ਨਾਲ ਮੱਛੀਆਂ ਅਤੇ ਹੋਰ ਪਾਣੀ ਵਾਲੇ ਜੀਅ ਸਮੁੰਦਰਾਂ, ਝੀਲਾਂ ਦੇ ਕੰਢੇ ਮ੍ਰਿਤਕ ਮਿਲਦੇ ਹਨ। ਜਲ ਪ੍ਰਦੂਸ਼ਣ ਤੋਂ ਬਚਾਅ ਲਈ ਨਦੀਆਂ, ਨਹਿਰਾਂ, ਸਮੁੰਦਰਾਂ 'ਚ ਕਚਰਾ ਪਾਉਣ 'ਤੇ ਰੋਕ ਲੱਗਣੀ ਚਾਹੀਦੀ ਹੈ। ਸਿਵਰ ਦੀ ਸਫਾਈ ਦਾ ਵੀ ਸਹੀ ਪ੍ਰਬੰਧ ਹੋਣਾ ਚਾਹੀਦਾ ਹੈ। ਪ੍ਰਦੂਸ਼ਿਤ ਪਾਣੀ ਨਾਲ ਜਦੋਂ ਖੇਤਾਂ 'ਚ ਸਿੰਚਾਈ ਹੁੰਦੀ ਹੈ ਤਾਂ ਜ਼ਹਿਰੀਲੇ ਤੱਤ ਬੂਟਿਆਂ 'ਚ ਪ੍ਰਵੇਸ਼ ਕਰ ਜਾਂਦੇ ਹਨ। ਇਹਨਾਂ ਰੁੱਖ ਬੂਟਿਆਂ ਦੇ ਫਲ, ਸਬਜ਼ੀਆਂ, ਅਨਾਜ ਖਾਣ ਨਾਲ ਕਈ ਡਰਾਉਣੇ ਰੋਗ ਲੱਗ ਜਾਂਦੇ ਹਨ। ਟਾਈਫਾਈਡ, ਪੀਲੀਆ, ਹੈਜਾ, ਪੇਟ ਦੀਆਂ ਬਿਮਾਰੀਆਂ ਹੋ ਜਾਣਾ ਤਾਂ ਆਮ ਗੱਲ ਹੈ। ਇੱਕ ਪ੍ਰਦੂਸ਼ਣ ਹੈ ਭੂਮੀ ਪ੍ਰਦੂਸ਼ਣ। ਕਾਰਖਾਨਿਆਂ, ਖਾਨਿਆਂ 'ਚੋਂ ਨਿਕਲਦਾ ਠੋਸ ਕਚਰਾ, ਸੜਕਾਂ, ਬਿਲਡਿੰਗਾਂ ਬਣਾਉਣ 'ਚ ਨਿਕਲਿਆ ਮਲਬਾ ਅਤੇ ਰੇਤਾ, ਅਤੇ ਇਸ ਤੋਂ ਇਲਾਵਾ ਘਰਾਂ, ਹੋਟਲਾਂ 'ਚੋਂ ਨਿਕਲਣ ਵਾਲਾ ਕੂੜਾ ਜਿਵੇਂ ਛਿੱਲੜ, ਕੱਪੜੇ, ਦਵਾਈਆਂ, ਲੱਕੜ, ਧਾਤੂ, ਗੱਤਾ, ਰੂੰ, ਕੱਚ, ਪਲਾਸਟਿਕ ਅਤੇ ਪਲਾਸਟਿਕ ਦੀਆਂ ਥੈਲੀਆਂ, ਅਜਿਹੇ ਪਦਾਰਥ ਹਨ ਜਿਹੜੇ ਜ਼ਮੀਨ ਹੇਠਾਂ ਦੱਬ ਕੇ ਕਦੇ ਗਲਦੇ ਨਹੀਂ ਅਤੇ ਜ਼ਮੀਨ ਨੂੰ ਪ੍ਰਦੂਸ਼ਿਤ ਕਰਦੇ ਨੇ। ਭੂਮੀ ਪ੍ਰਦੂਸ਼ਣ ਕਰਕੇ ਖੇਤੀ ਕਰਨ ਯੋਗ ਜ਼ਮੀਨ ਦੀ ਕਮੀ ਹੋ ਗਈ ਹੈ। ਜ਼ਮੀਨ 'ਚ ਡੂੰਘਾਈ 'ਚ ਪਹੁੰਚ ਗਏ ਇਹ ਪਦਾਰਥ ਜ਼ਮੀਨ ਦੇ ਹੇਠਾਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਨੇ। ਫਿਰ ਖੇਤੀ 'ਚ ਵਰਤੀਆਂ ਜਾਣ ਵਾਲੀਆਂ ਰਸਾਇਣਕ ਖਾਦਾਂ ਅਤੇ ਕੀੜਾ ਮਾਰ ਦਵਾਈਆਂ ਨੇ ਖਾਦ ਪਦਾਰਥਾਂ ਦੇ ਪੋਸ਼ਕ ਤੱਤ ਘਟਾ ਕੇ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਬਦਲੇ ਜੈਵਿਕ ਖਾਦ ਅਤੇ ਕੁਦਰਤੀ ਤਰੀਕਿਆਂ ਨਾਲ ਖੇਤੀ ਕੀਤੀ ਜਾਣੀ ਚਾਹੀਦੀ ਹੈ। ਅੱਜ ਕੱਲ੍ਹ ਜ਼ਮੀਨ ਆਪਣੀ ਥਾਂ ਤੋਂ ਖਿਸਕ ਜਾਂਦੀ ਹੈ। ਇਸ ਦਾ ਇੱਕ ਕਾਰਨ ਭੂਮੀ ਪ੍ਰਦੂਸ਼ਣ ਵੀ ਮੰਨਿਆ ਜਾਂਦਾ ਹੈ। ਇੱਕ ਹੈ ਆਵਾਜ਼ ਪ੍ਰਦੂਸ਼ਣ। ਜਿਹੜੀ ਆਵਾਜ਼ ਸਾਡੇ ਕੰਨਾਂ ਨੂੰ ਬਰਦਾਸ਼ਤ ਤੋਂ ਬਾਹਰ ਹੋਵੇ ਉਹ ਆਵਾਜ਼ ਪ੍ਰਦੂਸ਼ਣ ਹੈ। ਚੋਣਾਂ, ਰੈਲੀਆਂ, ਉਤਸਵਾਂ 'ਚ ਲਾਊਡ ਸਪੀਕਰ ਦੀ ਅੰਨੇਵਾਹ ਵਰਤੋਂ, ਸੜਕਾਂ 'ਤੇ ਵਾਹਨਾਂ ਦੇ ਵੱਜਦੇ ਤੇਜ਼ ਹੋਰਨ, ਵੱਡੇ ਪਲਾਂਟ ਲੱਗੇ ਉਦਯੋਗ, ਮਸ਼ੀਨਾਂ ਅਤੇ ਪਾਵਰ ਸੈਂਟਰਾਂ ਦਾ ਸ਼ੋਰ, ਜਨਰੇਟਰ ਦਾ ਸ਼ੋਰ ਆਵਾਜ਼ ਪ੍ਰਦੂਸ਼ਣ ਕਹਾਉਂਦਾ ਹੈ। ਇਸ ਨਾਲ ਸੁਣਨ ਦੀ ਤਾਕਤ ਘਟਦੀ ਹੈ, ਸਿਰ ਪੀੜ, ਚਿੜਚਿੜਾਪਨ, ਹਾਈ ਬੀ ਪੀ ਅਤੇ ਕਈ ਮਨੋਵਿਗਿਆਨਿਕ ਦੋਸ਼ ਪੈਦਾ ਹੁੰਦੇ ਨੇ। ਲੰਮੇ ਸਮੇਂ ਤਾਈਂ ਆਵਾਜ਼ ਪ੍ਰਦੂਸ਼ਣ ਦੇ ਅਸਰ ਹੇਠਾਂ ਰਹਿਣ ਨਾਲ ਨੀਂਦ ਨਾ ਆਉਣਾ, ਬੋਲਾ ਹੋ ਜਾਣਾ, ਯਾਦਾਸ਼ਤ ਘਟਣਾ ਅਤੇ ਦਿਲ ਅਤੇ ਦਿਮਾਗ ਦੇ ਰੋਗ ਹੋ ਸਕਦੇ ਹਨ। ਸੜਕਾਂ 'ਤੇ ਹੋਰਨ ਤਾਂ ਹੀ ਵਜਾਇਆ ਜਾਵੇ ਜਦੋਂ ਬਹੁਤੀ ਲੋੜ ਹੋਵੇ। ਉਤਸਵਾਂ, ਤਿਉਹਾਰਾਂ 'ਤੇ ਵੀ ਢੋਲ ਸਪੀਕਰ ਇੱਕ ਹੱਦ ਤਾਈਂ ਹੀ ਵਰਤੇ ਜਾਣ। ਜਨਰੇਟਰ ਦੀ ਥਾਂ 'ਤੇ ਇਨਵਰਟਰ ਦਾ ਇਸਤੇਮਾਲ ਵਧੀਆ ਰਹੇਗਾ। ਇੱਕ ਹੋਰ ਪ੍ਰਦੂਸ਼ਣ ਹੈ ਪ੍ਰਕਾਸ਼ ਪ੍ਰਦੂਸ਼ਣ। ਗੱਡੀਆਂ ਅੱਗੇ ਹਾਈ ਵੋਲਟ ਦੇ ਬਲਬ ਲਾਉਣਾ, ਪ੍ਰੋਗਰਾਮਾਂ 'ਚ ਲੋੜ ਤੋਂ ਵੱਧ ਬੱਤੀਆਂ ਦੀ ਸਜਾਵਟ, ਘਰਾਂ 'ਚ ਬਹੁਤੇ ਪੀਲੇ ਬਲਬ ਜਗਾਉਣ ਨਾਲ ਪ੍ਰਕਾਸ਼ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ। ਅੱਖਾਂ ਕਮਜ਼ੋਰ ਹੁੰਦੀਆਂ ਨੇ। ਹਾਈ ਵੋਲਟੇਜ ਲਾਈਟਾਂ ਨਾਲ ਅੱਖਾਂ ਅੱਗੇ ਹਨੇਰਾ ਆ ਜਾਣ ਕਾਰਨ ਐਕਸੀਡੈਂਟ ਹੋ ਸਕਦਾ ਹੈ। ਪ੍ਰਕਾਸ਼ ਪ੍ਰਦੂਸ਼ਣ ਇੰਨਾ ਵੱਧ ਗਿਆ ਹੈ, ਇਸੇ ਲਈ ਹੁਣ ਰਾਤ ਨੂੰ ਆਕਾਸ਼ ਵਿੱਚ ਤਾਰੇ ਵੀ ਨਹੀਂ ਦਿਸਦੇ। ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਨਜਿੱਠਣ ਲਈ ਯੂਰੋਪੀ ਆਯੋਗ ਇੱਕ ਜ਼ੀਰੋ ਪ੍ਰਦੂਸ਼ਣ ਕਾਰਜ ਯੋਜਨਾ ਲਿਆਇਆ ਹੈ, ਜਿਸ ਦਾ ਮੰਤਵ 2030 ਤਾਈਂ ਹਵਾ, ਪਾਣੀ, ਧਰਤੀ ਦੇ ਪ੍ਰਦੂਸ਼ਣ ਨੂੰ ਇਸ ਪੱਧਰ ਤਾਈਂ ਕੀਤਾ ਜਾਣਾ ਹੈ ਕਿ ਸਿਹਤ ਨੂੰ ਨੁਕਸਾਨ ਨਾ ਪਹੁੰਚੇ ਤੇ ਵਾਤਾਵਰਣ ਪਹਿਲਾਂ ਵਾਂਗੂ ਕੁਦਰਤੀ ਆਕਾਰ ਲੈ ਲਵੇ। ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਆਂਕੜੇ 55% ਤਾਈਂ ਘੱਟ ਕੀਤੇ ਜਾ ਸਕਣ। ਸਮੁੰਦਰ 'ਚ ਕਚਰਾ 50% ਘੱਟ ਕਰਕੇ ਪਾਣੀ ਦੀ ਕੁਆਲਿਟੀ ਨੂੰ ਸੁਧਾਰਿਆ ਜਾ ਸਕੇ। ਖੇਤਾਂ 'ਚ ਰਸਾਇਣਾਂ ਦੀ ਵਰਤੋਂ 50% ਘੱਟ ਕਰਕੇ ਮਿੱਟੀ ਦੀ ਕੁਆਲਿਟੀ ਸੁਧਰੇ ਤਾਂ ਫਸਲਾਂ ਦੇ ਪੋਸ਼ਕ ਤੱਤ ਬਣੇ ਰਹਿਣ। ਆਵਾਜਾਈ ਦੇ ਸਾਧਨਾਂ ਦੇ ਰੌਲੇ ਤੋਂ ਲਗਾਤਾਰ ਪਰੇਸ਼ਾਨ ਰਹਿਣ ਵਾਲੇ ਲੋਕਾਂ ਦੀ ਗਿਣਤੀ 'ਚ 30%

0: ਦੀ ਕਮੀ ਆਵੇ। ਇਸ ਜ਼ੀਰੋ ਪ੍ਰਦੂਸ਼ਣ ਕਾਰਜ ਯੋਜਨਾ ਦਾ ਮਕਸਦ ਵਾਤਾਵਰਣ ਨੂੰ ਹਰਿਆ ਭਰਿਆ ਅਤੇ ਸਿਹਤਮੰਦ ਬਣਾਉਣਾ ਹੈ। ਪ੍ਰਦੂਸ਼ਣ ਘੱਟ ਕਰਨ ਲਈ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ। ਉਦਯੋਗਿਕ ਖੇਤਰਾਂ 'ਚ ਵੀ ਖਾਲੀ ਥਾਂ 'ਤੇ ਦਰਖਤ ਲਾਓ। ਇਸ ਨਾਲ ਕਾਰਖਾਨਿਆਂ 'ਚੋਂ ਨਿਕਲਦੀ ਜ਼ਹਿਰੀਲੀ ਗੈਸ ਦਰਖਤ ਸੋਖ ਲੈਂਦੇ ਹਨ। ਕਿਸੇ ਵੀ ਤਰ੍ਹਾਂ ਦਾ ਮਲਬਾ ਕਚਰਾ ਹੋਵੇ ਇਸ ਨੂੰ ਸਹੀ ਤਰੀਕੇ ਟਿਕਾਣੇ ਲਾਉਣਾ ਚਾਹੀਦਾ ਹੈ ਅਤੇ ਇਸ 'ਚੋਂ ਪਲਾਸਟਿਕ, ਧਾਤੂ, ਗੱਤੇ ਵਰਗਾ ਕਚਰਾ ਜਿਹੜਾ ਰੀਸਾਈਕਲ ਹੋ ਸਕਦਾ ਹੈ ਉਸ ਨੂੰ ਮੁੜ ਕੱਚੇ ਪਦਾਰਥ 'ਚ ਬਦਲ ਕੇ ਮੁੜ ਵਰਤਿਆ ਜਾਵੇ। ਹਰ ਘਰ 'ਚੋਂ ਨਿਕਲਣ ਵਾਲੇ ਕਚਰੇ ਨੂੰ ਇਕੱਠਾ ਕਰਕੇ ਖਾਦ ਬਣਾ ਲੈਣੀ ਚਾਹੀਦੀ ਹੈ। ਮਨੁੱਖੀ ਮਲ ਅਤੇ ਜਾਨਵਰਾਂ ਦੇ ਗੋਹੇ ਤੋਂ ਗੋਆ ਗੈਸ ਅਤੇ ਇੱਥੋਂ ਤਾਈਂ ਕਿ ਬਿਜਲੀ ਵੀ ਪੈਦਾ ਕੀਤੀ ਜਾ ਸਕਦੀ ਹੈ। ਜਪਾਨ ਅਤੇ ਦੱਖਣੀ ਕੋਰੀਆ 'ਚ ਹਵਾ ਸੂਰਜ ਦੇ ਪਾਣੀ ਤੋਂ ਬਿਜਲੀ ਬਲਦੀ ਹੈ। ਇਹ ਦੇਸ਼ ਪ੍ਰਮਾਣੂ ਊਰਜਾ 'ਤੇ ਜ਼ਿਆਦਾ ਨਿਰਭਰ ਹਨ। ਇਸ ਤਰ੍ਹਾਂ ਆਪਣੇ ਦੇਸ਼ 'ਚ ਵੀ ਕੀਤਾ ਜਾ ਸਕਦਾ ਹੈ। ਕਈ ਬਾਹਰਲੇ ਦੇਸ਼ਾਂ 'ਚ ਤਾਂ ਪਰਮਿਟ ਹੀ ਉਸ ਉਦਯੋਗ ਅਤੇ ਵਪਾਰ ਨੂੰ ਦਿੱਤਾ ਜਾਂਦਾ ਹੈ ਜਿਹੜਾ ਪ੍ਰਦੂਸ਼ਣ ਤੋਂ ਰਹਿਤ ਹਨ। ਬਾਲਣ 'ਚ ਸਲਫੇਰ ਦੀ ਮਾਤਰਾ ਘੱਟ ਕਰਨਾ ਵੀ ਪ੍ਰਦੂਸ਼ਣ ਰਹਿਤ ਵਾਤਾਵਰਣ ਬਣਾਉਣ 'ਚ ਮਦਦ ਕਰਦਾ ਹੈ। ਅੱਜ ਕੱਲ੍ਹ ਘਰਾਂ 'ਚ ਖਾਣਾ ਬਣਾਉਣ 'ਚ ਬਿਜਲੀ ਦੀ ਵਰਤੋਂ ਹੋਣ ਲੱਗੀ ਹੈ। ਆਵਾਜਾਈ ਦੇ ਸਾਧਨ ਬਿਜਲੀ ਨਾਲ ਚੱਲਣ ਲੱਗ ਪਏ ਹਨ। ਜੇ ਇਹ ਕੰਮ ਵੱਡੇ ਪੱਧਰ 'ਤੇ ਹੋਏ ਤਾਂ ਇਸ ਨਾਲ ਹੌਲੀ ਹੌਲੀ ਵਾਤਾਵਰਣ 'ਚ ਪ੍ਰਦੂਸ਼ਣ ਘਟੇਗਾ ਅਤੇ ਸ਼ਹਿਰਾਂ 'ਚ ਹਵਾ ਦੀ ਕੁਆਲਿਟੀ ਸੁਧਰੇਗੀ। ਕੋਲੇ ਨਾਲ ਚੱਲਣ ਵਾਲੇ ਇੰਜਨ ਕਾਰਖਾਨਿਆਂ ਆਦਿ 'ਚ ਕੋਲੇ ਦੀ ਥਾਂ ਕੁਦਰਤੀ ਗੈਸ ਦਾ ਇਸਤੇਮਾਲ ਹੋਵੇ। ਇਸ ਤਰ੍ਹਾਂ ਵਿਦੇਸ਼ਾਂ 'ਚ ਬਹੁਤ ਹੁੰਦਾ ਹੈ। ਪੈਦਲ ਚੱਲਣਾ, ਸਾਈਕਲ ਚਲਾਉਣਾ ਜਾਂ ਸਾਰਵਜਨਿਕ ਵਾਹਨ ਦੀ ਚੋਣ ਕਰੋ। ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਕਈ ਕਾਨੂੰਨ ਵੀ ਬਣਾਏ ਗਏ ਹਨ। ਇਹਨਾਂ ਦੀ ਪਾਲਣਾ ਹੋਵੇ ਤਾਂ ਪ੍ਰਦੂਸ਼ਣ ਕਾਬੂ 'ਚ ਆਏਗਾ। ਵਾਤਾਵਰਣ ਦਾ ਸੰਰਖਣ ਅਤੇ ਦੇਸ਼ ਨੂੰ ਪ੍ਰਦੂਸ਼ਣ ਤੋਂ ਮੁਕਤ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
1: ਤੁਸੀਂ ਸੁਣ ਰਹੇ ਸੀ ਵਾਰਤਾ ਜਿਸ ਦਾ ਵਿਸ਼ਾ ਸੀ ਪ੍ਰਦੂਸ਼ਣ ਰਹਿਤ ਵਾਤਾਵਰਣ। ਵਾਰਤਾਕਾਰ ਸਨ ਪਰਮਜੀਤ ਸਿੰਘ ਮੱਕੜ ਤੇ ਹੁਣ ਸੁਣਦੇ ਹਾਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗੀਤ। ਗੀਤਕਾਰ ਨੇ ਸ਼ਿਵ ਕੁਮਾਰ ਬਟਾਲਵੀ।

ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿੱਚ ਬਿਰਹੋ ਦੀ ਰੜਕ ਪਵੇ। ਹੁਣੇ ਤੁਸੀਂ ਜਗਜੀਤ ਸਿੰਘ ਦੀ ਆਵਾਜ਼ ਵਿੱਚ ਇਹ ਗੀਤ ਸੁਣ ਰਹੇ ਸੀ ਤੇ ਆਓ ਹੁਣ ਸੁਣਦੇ ਹਾਂ ਅਗਲਾ ਗੀਤ।

ਇਹ ਮੇਰਾ ਗੀਤ ਕਿਸੇ ਨਾ ਗਾਣਾ, ਇਹ ਮੇਰਾ ਗੀਤ ਮੈਂ ਆਪੇ ਗਾ ਕੇ ਭਲਕੇ ਹੀ ਮਰ ਜਾਣਾ। ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਇਹ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ ਹੁਣੇ ਤੁਸੀਂ ਸੁਣ ਰਹੇ ਸੀ। ਤੇ ਆਓ ਇੱਕ ਆਵਾਜ਼ ਵਿੱਚ ਹੁਣ ਸੁਣਦੇ ਹਾਂ ਇਹ ਗੀਤ।

ਮਾਏ ਨੀ ਮੈਂ ਇੱਕ ਸ਼ਿਕਰਾ ਯਾਰ ਬਣਾਇਆ, ਉਹਦੇ ਸਿਰ ਤੇ ਕਲਗੀ ਪੈਰੀ ਝਾਂਜਰ, ਉਹ ਚੋਗ ਚੁਗਿੰਦਾ ਆਇਆ। ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਇਹ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ ਹੁਣੇ ਤੁਸੀਂ ਸੁਣ ਰਹੇ ਸੀ। ਅਸੀਂ ਤੁਹਾਨੂੰ ਦੱਸ ਦਈਏ, ਤੁਸੀਂ ਸੁਣ ਰਹੇ ਹੋ ਇੱਕ ਆਵਾਜ਼ ਲੜੀ ਹੇਠ ਜਗਜੀਤ ਸਿੰਘ ਦੀ ਆਵਾਜ਼ ਵਿੱਚ ਗੀਤ, ਤੇ ਆਓ ਜਾਂਦੇ ਜਾਂਦੇ ਸੁਣਦੇ ਹਾਂ ਇੱਕ ਹੋਰ ਗੀਤ ਜਗਜੀਤ ਸਿੰਘ ਦੀ ਆਵਾਜ਼ ਵਿੱਚ।

0: अभी आप एक ही फिल्म से कार्यक्रम सुन रहे थे। कार्यक्रम प्रस्तुत कर रहे थे अरुणेश द्विवेदी। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलोहर्ट्ज पर। आइए सुनते हैं समाचार।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਅਤੇ ਮਿੱਤਰ ਦੇਸ਼ਾਂ ਨਾਲ ਰਾਜਨੀਤਿਕ ਸਹਿਯੋਗ ਚ ਲਗਾਤਾਰ ਨਵੀਆਂ ਉਚਾਈਆਂ ਛੂ ਰਿਹਾ ਹੈ। ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਆਪਣੀ ਤਕਨੀਕੀ ਸਮਰੱਥਾ ਲਗਾਤਾਰ ਵਧਾ ਰਿਹਾ ਹੈ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਰਾਸ ਵਿਖੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ ਤੇ ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਬਾਲਟਾਲ ਰੂਟ ਤੋਂ ਸ੍ਰੀ ਅਮਰਨਾਥ ਜੀ ਯਾਤਰਾ ਮੁੜ ਸ਼ੁਰੂ ਹੋ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਰਗਿਲ ਵਿਜੈ ਦਿਵਸ ਦੇ ਮੌਕੇ ਤੇ ਦੇਸ਼ ਦੇ ਬਹਾਦਰ ਸੈਨਿਕਾਂ ਨੂੰ ਯਾਦ ਕਰਦਿਆਂ ਕਿਹਾ ਕਿ ਭਾਰਤ ਰੱਖਿਆ ਉਤਪਾਦਨ, ਰੱਖਿਆ ਬਰਾਮਦ ਅਤੇ ਮਿੱਤਰ ਦੇਸ਼ਾਂ ਨਾਲ ਰਾਜਨੀਤਿਕ ਸਹਿਯੋਗ ਚ ਲਗਾਤਾਰ ਨਵੀਆਂ ਉਚਾਈਆਂ ਛੂ ਰਿਹਾ ਹੈ।
2: रक्षा उत्पादन हो, रक्षा निर्यात हो या मित्र देशों के साथ राजनीतिक सहयोग, भारत लगातार नई ऊंचाइयों की ओर बढ़ रहा है। इस महीने की शुरुआत में मैं इंडोनेशिया में था, जहां ब्रह्मोस और अस्त्र मिसाइलों के लिए एक बड़ा समझौता हुआ है। दुनिया का भरोसा भारत के रक्षा उपकरणों और तकनीक पर बढ़ रहा।
1: आकाशवाणी ਦੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਅੱਜ ਕਿਹਾ ਕਿ 26 ਜੁਲਾਈ ਇਕ ਅਜਿਹੀ ਤਰੀਕ ਹੈ ਜਿਸ ਨੂੰ ਯਾਦ ਰੱਖਣ ਲਈ ਕਿਸੇ ਕੈਲੰਡਰ ਦੀ ਲੋੜ ਨਹੀਂ ਹੈ, ਕਿਉਂਕਿ ਅੱਜ ਕਾਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਹ ਦਿਨ ਸਾਰਿਆਂ ਨੂੰ ਮਾਣ ਨਾਲ ਭਰ ਦਿੰਦਾ ਹੈ ਅਤੇ ਦੇਸ਼ ਦੇ ਬਹਾਦਰ ਸੈਨਿਕਾਂ ਦੀ ਅਸਾਧਾਰਨ ਹਿੰਮਤ ਦੀ ਯਾਦ ਦਵਾਉਂਦਾ ਹੈ। ਉਨ੍ਹਾਂ ਸ਼ਹੀਦਾਂ ਅਤੇ ਸੈਨਿਕਾਂ ਨੂੰ ਨਮਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਭਾਰਤ ਮਾਤਾ ਦੀ ਰਾਖੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਸ੍ਰੀ ਮੋਦੀ ਨੇ ਸਾਰਿਆਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਅਤੇ ਇਕ ਸੁਰੱਖਿਅਤ ਅਤੇ ਸਮਰੱਥ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸ੍ਰੀ ਮੋਦੀ ਨੇ ਕਿਹਾ ਕਿ ਇਸ ਸਾਲ ਇਕ ਵਿਸ਼ੇਸ਼ ਸ਼ੌਰਯ ਵਿਜੈ ਯਾਤਰਾ ਦਾ ਆਯੋਜਨ ਕੀਤਾ ਗਿਆ ਜੋ 14 ਜੁਲਾਈ ਨੂੰ ਦਿੱਲੀ ਦੀ ਰਾਸ਼ਟਰੀ ਜੰਗੀ ਯਾਦਗਾਰ ਤੋਂ ਸ਼ੁਰੂ ਹੋਈ। ਇਹ ਮੋਟਰਸਾਈਕਲ ਰੈਲੀ ਦਰਾਸ ਵਿਚ ਕਾਰਗਿਲ ਜੰਗੀ ਯਾਦਗਾਰ ਤੱਕ ਜਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਆਪਣੀਆਂ ਤਕਨੀਕੀ ਸਮਰੱਥਾਵਾਂ ਨੂੰ ਲਗਾਤਾਰ ਵਧਾ ਰਿਹਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਕੀਤੇ ਗਏ ਜੰਗੀ ਜਹਾਜ਼ ਮਹਿੰਦਰਗਿਰੀ ਬਾਰੇ ਗੱਲ ਕੀਤੀ ਜੋ ਕਿ ਭਾਰਤ ਵਿਚ ਬਣਾਇਆ ਗਿਆ ਹੈ। ਇਸ ਦੀ 75% ਸਮੱਗਰੀ ਸਵਦੇਸ਼ੀ ਹੈ। ਪ੍ਰਧਾਨ ਮੰਤਰੀ ਨੇ ਇਸ ਨੂੰ ਆਤਮ ਨਿਰਭਰ ਭਾਰਤ ਦੀ ਵੱਧਦੀ ਤਾਕਤ ਦਾ ਪ੍ਰਤੀਕ ਦਸਿਆ ਹੈ। ਉਨ੍ਹਾਂ ਨੇ ਲੰਮੀ ਦੂਰੀ ਦੇ ਪਿਨਾਕਾ ਰਾਕਟ ਅਤੇ ਕੁਸ਼ ਮਿਜ਼ਾਇਲ ਦੀ ਸਫਲ ਪਰਖ ਤੇ ਖੁਸ਼ੀ ਪ੍ਰਗਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਐਤਵਾਰ ਨੂੰ ਵਿਕਰਮ 1 ਦੀ ਸਫਲ ਉਡਾਨ ਨੇ ਹਰ ਭਾਰਤੀ ਨੂੰ ਮਾਣ ਨਾਲ ਭਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਖੇਤਰ ਵੱਲੋਂ ਵਿਕਸਿਤ ਕੀਤਾ ਗਿਆ ਭਾਰਤ ਦਾ ਪਹਿਲਾ ਰਾਕਟ ਹੈ।
2: विक्रम 1 इसके सफल लॉन्च से हर देशवासी गौरव से भरा हुआ है। हम सभी भारतीय स्पेस सेक्टर के इस ऐतिहासिक क्षण के साक्षी बने। ये प्राइवेट सेक्टर द्वारा विकसित भारत का पहला रॉकेट है। हमारे युवा इनोवेटर्स ने वो कर दिखाया जिसकी कल्पना तक मुश्किल थी। लंबे समय तक हमारा स्पेस सेक्टर निजी क्षेत्र के लिए बंद रहा था। इस सेक्टर में रुचि रखने वाले काफी युवाओं को अपनी प्रतिभा दिखाने का अवसर नहीं मिल पा रहा था। हमने स्पेस सेक्टर को प्राइवेट सेक्टर के लिए खोला। आज इसका परिणाम दुनिया देख रही है।
1: ਸ੍ਰੀ ਮੋਦੀ ਨੇ ਲੋਕਾਂ ਨੂੰ ਆਉਣ ਵਾਲੇ ਤਿਉਹਾਰਾਂ ਦੀ ਰੁੱਤ ਦੌਰਾਨ ਖਾਦੀ, ਹੱਥਖੱਡੀ ਜਾਂ ਦਸਤਕਾਰੀ ਤੋਂ ਬਣਿਆ ਘੱਟੋ ਘੱਟ ਇਕ ਉਤਪਾਦ ਖਰੀਦਣ ਦੀ ਅਪੀਲ ਕੀਤੀ। ਅੱਜ ਦੇ ਮਨ ਕੀ ਬਾਤ ਪ੍ਰੋਗਰਾਮ ਵਿਚ ਸ੍ਰੀ ਮੋਦੀ ਨੇ ਤ੍ਰਿਪੁਰਾ ਦੇ ਚੌਂਕ ਪ੍ਰੈਂਗ ਸੰਗੀਤ ਯੰਤਰ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦਸਿਆ ਕਿ ਇਹ ਉਥੋਂ ਦੇ ਕਬਾਇਲੀ ਭਾਈਚਾਰਿਆਂ ਵਿਚ ਬਹੁਤ ਮਸ਼ਹੂਰ ਹੈ। ਕੱਲ 27 ਜੁਲਾਈ ਨੂੰ ਭਾਰਤ ਰਤਨ ਡਾ APJ ਅਬਦੁਲ ਕਲਾਮ ਦੀ ਬਰਸੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਜਿੱਥੇ ਡਾ ਕਲਾਮ ਦੇ ਸ਼ਖਸੀਅਤ ਦੇ ਕਈ ਪ੍ਰੇਰਣਾਦਾਇਕ ਪਹਿਲੂ ਸਨ, ਉਥੇ ਹੀ ਇਕ ਅਧਿਆਪਕ ਦੀ ਭੂਮਿਕਾ ਉਨ੍ਹਾਂ ਦੇ

0: ਪਟੇਲ ਦੇ ਸਭ ਤੋਂ ਨੇੜੇ ਸੀ। ਉਨ੍ਹਾਂ ਕਿਹਾ ਕਿ ਸਾਬਕ ਰਾਸ਼ਟਰਪਤੀ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਲਈ ਪ੍ਰੇਰਿਤ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਇਸ ਹਫ਼ਤੇ ਗੁਰੂ ਪੂਰਨਿਮਾ ਵੀ ਮਨਾਈ ਜਾਏਗੀ। ਉਨ੍ਹਾਂ ਕਿਹਾ ਕਿ ਗੁਰੂ ਪੂਰਨਿਮਾ ਸਾਰੇ ਮਾਰਗ ਦਰਸ਼ਕਾਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਹੈ। ਆਪਣੇ ਸੰਬੋਧਨ ਨੂੰ ਸਮਾਪਤ ਕਰਦਿਆਂ ਸ੍ਰੀ ਮੋਦੀ ਨੇ 15 ਅਗਸਤ ਨੂੰ ਮਨਾਏ ਜਾਣ ਵਾਲੇ ਸੁਤੰਤਰਤਾ ਦਿਵਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਅਣਗਿਣਤ ਨਾਇਕਾਂ ਨੂੰ ਯਾਦ ਕਰਨ ਦਾ ਦਿਨ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਹਰ ਘਰ ਤਿਰੰਗਾ ਮੁਹਿੰਮ ਨੇ ਪੂਰੇ ਦੇਸ਼ ਨੂੰ ਇੱਕ ਸ਼ਾਨਦਾਰ ਭਾਵਨਾ ਨਾਲ ਜੋੜਿਆ ਹੈ।
1: 15 अगस्त हर भारतीय के लिए गर्व का दिन है। ये उन असंख्य वीरों को याद करने का दिन है जिन्होंने भारत माता की स्वतंत्रता के लिए अपना सब कुछ समर्पित कर दिया। उनके त्याग और तपस्या की वजह से आज हमारे हाथ में तिरंगा है। इस तिरंगे में हमारे संविधान के आदर्श हैं। साथियों, पिछले कुछ वर्षों में हर घर तिरंगा अभियान ने पूरे देश को एक अद्भुत भावना से जोड़ा है। हर घर हर गली में तिरंगे का उत्सव दिखाई देता है। इस वर्ष भी हमें हर घर तिरंगा अभियान को पूरे उत्साह के साथ आगे बढ़ाना है। अपने घर पर पूरे सम्मान के साथ तिरंगा फहराना।
0: ਉਨ੍ਹਾਂ ਸਾਰਿਆਂ ਨੂੰ ਹਮੇਸ਼ਾ ਵਾਂਗ 15 ਅਗਸਤ ਤੋਂ ਪਹਿਲਾਂ ਮਾਈਗੋਵ ਪੋਰਟਲ ਤੇ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕਰਨ ਦੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNNewsਜਲੰਧਰ। ਅੱਜ ਦੇਸ਼ ਭਰ ਵਿਚ ਕਰਗਿਲ ਵਿਜੈ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਓਪਰੇਸ਼ਨ ਵਿਜੇ ਦੀ ਸਫਲਤਾ ਤੇ ਕਰਗਿਲ ਯੁੱਧ ਵਿਚ ਪਾਕਿਸਤਾਨ ਉਤੇ ਭਾਰਤ ਦੀ ਇਤਿਹਾਸਕ ਜਿੱਤ ਨੂੰ ਦਰਸਾਉਂਦਾ ਹੈ। ਇਸ ਓਪਰੇਸ਼ਨ ਦੌਰਾਨ ਭਾਰਤੀ ਹਥਿਆਰਬੰਦ ਬਲਾਂ ਨੇ ਜੰਮੂ ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੇ ਉਨ੍ਹਾਂ ਇਲਾਕਿਆਂ ਨੂੰ ਮੁੜ ਹਾਸਲ ਕੀਤਾ ਸੀ ਜਿੱਥੇ ਪਾਕਿਸਤਾਨੀ ਸੈਨਿਕਾਂ ਤੇ ਦਹਿਸ਼ਤਗਰਦਾਂ ਨੇ ਘੁਸਪੈਠ ਕੀਤੀ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ 27ਵੇਂ ਕਰਗਿਲ ਵਿਜੈ ਦਿਵਸ ਤੇ ਲੱਦਾਖ ਦੇ ਦਰਾਸ ਵਿਖੇ ਕਰਗਿਲ ਜੰਗੀ ਯਾਦਗਾਰ ਤੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰ ਵੀ ਮੌਜੂਦ ਸਨ। ਸ੍ਰੀ ਸਿੰਘ ਨੇ ਕਿਹਾ ਕਿ ਕਰਗਿਲ ਯੁੱਧ ਨਾ ਸਿਰਫ਼ ਭਾਰਤ ਲਈ ਇਕ ਫੌਜੀ ਤੇ ਕੂਟਨੀਤਿਕ ਜਿੱਤ ਸੀ ਸਗੋਂ ਇਹ ਇਕ ਫੈਸਲਾਕੁੰਨ ਪਲ ਵੀ ਸੀ ਜਦੋਂ ਦੁਨੀਆਂ ਨੇ ਭਾਰਤੀ ਸੈਨਿਕਾਂ ਦੀ ਬੇਮਿਸਾਲ ਹਿੰਮਤ ਅਤੇ ਬਹਾਦਰੀ ਨੂੰ ਦੇਖਿਆ। ਸ੍ਰੀ ਸਿੰਘ ਨੇ ਕਰਗਿਲ ਜੰਗੀ ਯਾਦਗਾਰ ਦੇ ਵਰਚੁਅਲ ਵਾਕ ਥਰੂ ਪੋਰਟਲ ਦਾ ਵੀ ਉਦਘਾਟਨ ਕੀਤਾ। ਲੱਦਾਖ ਦੇ ਉਪ ਰਾਜਪਾਲ ਅਤੇ ਫੌਜ ਮੁਖੀ ਵੀ ਇਸ ਸਮਾਰੋਹ ਵਿਚ ਮੌਜੂਦ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਗਿਲ ਵਿਜੈ ਦਿਵਸ ਤੇ ਮਾਤ ਭੂਮੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਰਾਸ਼ਟਰਪਤੀ ਮੁਰਮੂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਸੈਨਿਕਾਂ ਦੀ ਬੇਮਿਸਾਲ ਬਹਾਦਰੀ, ਅਟਲ ਸੰਕਲਪ ਅਤੇ ਦੇਸ਼ ਭਗਤੀ ਭਾਰਤੀ ਹਥਿਆਰਬੰਦ ਫੌਜਾਂ ਦੀਆਂ ਉੱਤਮ ਪਰੰਪਰਾਵਾਂ ਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਦੀ ਬਹਾਦਰੀ ਦੀ ਗਾਥਾ ਰਾਸ਼ਟਰ ਦੀ ਸੇਵਾ ਪ੍ਰਤੀ ਸਮਰਪਣ ਅਤੇ ਸ਼ਰਧਾ ਨੂੰ ਪ੍ਰੇਰਿਤ ਕਰੇਗੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਕਿਹਾ ਕਿ ਰਾਸ਼ਟਰ ਉਨ੍ਹਾਂ ਬਹਾਦਰ ਸੈਨਿਕਾਂ ਨੂੰ ਸਲਾਮ ਕਰਦਾ ਜਿਨ੍ਹਾਂ ਦੀ ਅਸਾਧਾਰਨ ਹਿੰਮਤ, ਅਟਲ ਸੰਕਲਪ ਅਤੇ ਸਰਵਉੱਚ ਕੁਰਬਾਨੀ ਨੇ ਕਾਰਗਿਲ ਯੁੱਧ ਵਿਚ ਭਾਰਤ ਦੀ ਇਤਿਹਾਸਕ ਜਿੱਤ ਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਇਹ ਜਿੱਤ ਭਾਰਤ ਦੀ ਫੌਜੀ ਤਾਕਤ, ਰਾਸ਼ਟਰੀ ਏਕਤਾ ਅਤੇ ਮਾਤ ਭੂਮੀ ਦੀ ਰਾਖੀ ਲਈ ਅਟਲ ਸੰਕਲਪ ਦਾ ਪ੍ਰਮਾਣ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬਹਾਦਰ ਸੈਨਿਕਾਂ ਦੀ ਬਹਾਦਰੀ ਸਭ ਤੋਂ ਚੁਣੌਤੀਪੂਰਨ ਹਾਲਾਤ ਵਿਚ ਵੀ ਹਮੇਸ਼ਾ ਰਾਸ਼ਟਰੀ ਗੌਰਵ ਦਾ ਸਰੋਤ ਬਣੀ ਰਹੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਦੇਸ਼ ਭਗਤੀ ਅਤੇ ਫਰਜ਼ ਪ੍ਰਤੀ ਸਮਰਪਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੰਡੀਗੜ੍ਹ ਦੇ ਵਾਰ ਮੈਮੋਰੀਅਲ ਵਿਖੇ ਕਰਗਿਲ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਨੇ ਵਾਰ ਮੈਮੋਰੀਅਲ ਤੇ ਫੁੱਲ ਮਾਲਾ ਭੇਂਟ ਕੀਤੀ। ਭਾਰਤੀ ਹਥਿਆਰਬੰਦ ਫੌਜਾਂ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਸਿਰਫ਼ ਇਕ ਪਰਿਵਾਰ ਦੇ ਪਰਿਵਾਰਕ ਮੈਂਬਰ ਨਹੀਂ ਨੇ ਸਗੋਂ ਉਹ ਹਰ ਭਾਰਤੀ ਦਾ ਪਰਿਵਾਰ ਨੇ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਵੀ ਸਨਮਾਨ ਕੀਤਾ ਜਿਨ੍ਹਾਂ ਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਕਰਗਿਲ ਯੁੱਧ ਦੌਰਾਨ ਆਪਣੀ ਮਹਾਨ ਕੁਰਬਾਨੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮੀ 4:30 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ 2026 ਦੇ ਭਾਗੀਦਾਰਾਂ ਨਾਲ ਗੱਲਬਾਤ ਕਰਨਗੇ। ਇਸ ਮੌਕੇ ਤੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਨੁਮਾਇੰਦਗੀ ਕਰਨ ਵਾਲੇ 400 ਤੋਂ ਵੱਧ ਨੌਜਵਾਨ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨਗੇ। ਵਿਕਸਿਤ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਪਿਛਲੇ ਮਹੀਨੇ ਦੀ 4-30 ਤਰੀਕ ਤੱਕ ਦੋ ਪੜਾਵਾਂ ਵਿਚ ਆਯੋਜਿਤ ਕੀਤਾ ਗਿਆ ਸੀ ਜਿਸ ਵਿਚ ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਦੇ 74 ਵਾਈਬ੍ਰੈਂਟ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਸੀ। ਭਾਗੀਦਾਰਾਂ ਦੀ ਚੋਣ ਇਕ ਦੇਸ਼ ਵਿਆਪੀ ਆਨਲਾਈਨ ਕੁਇਜ਼ ਮੁਕਾਬਲੇ ਰਾਹੀਂ ਕੀਤੀ ਗਈ ਸੀ ਜਿਸ ਵਿਚ 3 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਸੀ। ਇਸ ਪ੍ਰੋਗਰਾਮ ਤਹਿਤ ਭਾਗੀਦਾਰਾਂ ਨੇ ਸਥਾਨਕ ਭਾਈਚਾਰਿਆਂ ਨਾਲ ਜੁੜ ਕੇ ਸਫਾਈ ਮੁਹਿੰਮਾਂ, ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕਤਾ, ਨੌਜਵਾਨ ਸੰਮੇਲਨਾਂ, ਸਭਿਆਚਾਰਕ ਆਦਾਨ ਪ੍ਰਦਾਨ, ਰੁੱਖ ਲਾਉਣ, ਮਿੰਨੀ ਮਾਡਲ ਪੰਚਾਇਤ ਸਿਮੂਲੇਸ਼ਨ, ਸਥਾਨਕ ਕਾਰੀਗਰਾਂ ਨਾਲ ਗੱਲਬਾਤ ਅਤੇ ਰਣਨੀਤਿਕ ਮਹੱਤਵ ਵਾਲੀਆਂ ਸੰਸਥਾਵਾਂ ਦੇ ਦੌਰੇ ਵਰਗੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ। ਜੰਮੂ ਸ੍ਰੀਨਗਰ ਰਾਸ਼ਟਰੀ ਸ਼ਾਹਰਾਹ ਤੇ ਆਵਾਜਾਈ ਬਹਾਲ ਹੋਣ ਤੋਂ ਬਾਅਦ ਸ੍ਰੀ ਅਮਰਨਾਥ ਜੀ ਯਾਤਰਾ ਲਈ ਅੱਜ ਸਵੇਰੇ 4